ਸੀ ਦੇਖਨੇ ਆਖਾ ਮਾ ਸੰਗ ਭਾਈ ਦੀ ਕੋ ਭਾਈ ਸਾਹਿਤ ਤਿਮਰੋ ਰੋ ਮੇਰੋ ਭੇਟ ਫੇਰੀ ਪਨੀ ਹੋਣੀ ਥਿਓ ਹੁਦੀ ਨਾ ਥਿਓ ਪਿਛੋੜ ਮਲਾਇ ਮਾਫ ਕਰਾ ਜਾ ਸਾਹਿਰ ਪਰੇ ਤਿਮੇ ਦੇਖੀ ਥੇਰੇ ਟੜਾ ਹੁਦੀ ਛੂ ਪਰ ਕੋ ਜੁਨੀ ਭਾਈ ਸਮਾਰੇ ਮਾ ਤਿਮਰੀ ਹੋਣੀ ਛੂ।